ਪੁਰਾਣੇ ਨਏ ਭਰ ਲੀਏ ਦੂਜਾ ਢੰਗ ਬਦਲਿਆ ਤਾ ਕਾਲਾ ਪਣਕਤੀ ਦੂਰ ਕਰਿਆ ਉਹਨੇ ਗੋਰਾ ਅੰਗ ਬਦਲਿਆ ਥਾ ਆਲਿਆ ਲਕਸ਼ਮੀ ਰੂਪ ਬਣਾ।